ਸਤਕਾਰ ਪਿਆਰ ਨਾਲ ਨਮਸਕਾਰ ਬੜੇ ਦਿਨ ਸਚਰਾ ਗੋਇਆ ਬੜੀ ਮੁਸ਼ਕਿਲ ਸੇ ਜਲਾਇਆ ਹੈ ਆਜ ਫਿਰ ਬੇਤਾਬੀਓ ਨੇ ਖੁਦ ਕੋ ਘਿਰਾ ਪਾਇਆ ਹੈ ਮੁਹੱਬਤ ਕੇ ਨਸ਼ੇ ਮਨ ਮੇ ਉਨਕੇ ਕਦਮੋ ਕੇ ਨਿਸ਼ਾਨ ਢੂੰਢਤੇ ਹੈ ਖੂਨੋ ਮੇ ਓਸ ਕੀ ਲਾਜੀ ਥੀ ਲਹੂ ਮੇ ਪਾਇਆ ਢੂੰਢਤੇ ਹੈ ਬੀਤੇ ਆਂਗਨ ਮੇ ਮੇਰੀ ਚੁੱਪੀ ਸੇ ਆਤਾ ਹੈ ਕੌਣ ਮੇਰਾ ਸਭ ਹਰ ਘੜੀ ਯੂੰ ਆਜ਼ਮਾਤਾ ਹੈ